0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ। ਭਜਨ ਮਾਨ, ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: ਆਲਿਫ ਸਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।

0: ਕਿਦਾਂ ਦੀ ਗੱਲ ਚੱਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ। ਆਓ ਕੇ ਸਾਥ 6:30 18 ਸੈਕਿੰਡ ਹੋ ਚੁੱਕੇ ਹੈ। ਸਿਮਰਨ ਕੌਰ ਕੇ ਸ਼ੋਅ ਕੋ ਆਪ ਸੁਣ ਰਹੇ ਹੈ ਔਰ ਮੈਸੇਜਸ ਕਰ ਰਹੇ ਹੈ। ਥੈਂਕ ਯੂ ਸੋ ਮਚ ਆਲ ਆਫ ਯੂ ਆਪ ਸਭ ਕੇ ਮੈਸੇਜਸ ਕੇ ਲਈ।
1: ਜੋ ਮੁਹੱਬਤ ਹੈ ਯੇ ਉਨਕਾ ਹੈ ਕਾਮ।
0: ਮੈਂ ਕਹਿੰਦੀ ਜੀ ਮਹਿਬੂਬ ਕਾ ਜੋ ਬਸ ਲੇਤੇ ਹੋਏ ਨਾ ਮਰ ਜਾਏ ਮਿਟ ਜਾਏ ਹੋ ਜਾਏ ਬੰਦਾ, ਮੁਹੱਬਤ ਯਹੀ ਤੋ ਕਰਵਾਤੀ ਹੈ ਯਾਰ। ਲੇਕਿਨ ਕਭੀ ਕਭੀ ਜੋ ਹੈ ਵੋ ਕੁਛ ਐਸੇ ਫੈਂਸੀ ਵਰਡਸ ਕਾ ਯੂਜ਼ ਵੀ ਕਰਵਾਤੀ ਹੈ, ਜਸਟ ਲੁੱਕ ਕੂਲ। बस हो गया, इससे ज्यादा नहीं सिखा सकती मैं आपको। और कोई ज्यादा आपको सिखाए आपको मजा भी नहीं आता लाइफ में, राइट? क्योंकि जिंदगी आपको अपने आप सिखा रही है। ओ माय गॉड, ये तो रियलिटी चेक हो गया दोस्त। वो अगले घंटे होगा।